0: ਸਾਰੇ ਦੇ ਤੇ ਹਾਲੋ ਹਾਲੋ ਪਿਆ ਦੇ ਪਈਆ ਲਾ ਦੇ ਦੇ ਪਈਆ ਲਾ ਦੇ ਦੇ ਮਨ ਲਾਇ ਦੇ ਲਾਇ ਦੇ ਮਨ ਲਾਇ ਦੇ ਲਾਇ ਦੇ ਲਾਇ ਦੇ ਮਾਰੀ ਸਗੀ ਨਰਦਰਾ ਪਿਆ ਲੋਰੇ ਬਾਗਰਾ ਛੋਟਾ ਨੀ ਬੁੜਾ ਨੀ ਲਾ ਲਾ ਦੇ
1: ਨਿਮੁੜਾ ਨਿਮੁੜਾ ਮਾਰ ਨਿਮੁੜਾ ਨਿਮੁੜਾ ਨਿਮੁੜਾ ਨਿਮੁੜਾ ਨਿਮੁੜਾ ਨਿਮੁੜਾ ਨਿਮੁੜਾ ਮਾਰ

ਗਿਆ ਰੁਖੜਾ ਸਾਲਾ ਕਲੇਰੀਆ ਬੁਲਾ ਕਲੇਰੀਆ ਨੂੰ ਸੁਰਪਿਆ ਰੁਖੜਾ ਸਾ ਮਨ ਲੈ ਦੀ ਲੈ ਦੇ ਮਨ ਲੈ ਦੀ ਲੈ